ਜੀ ਬਿਲਕੁਲ, ਹੱਸਦੇ ਰਹੋ ਤਾਂ ਵੱਸਦੇ ਰਹੋ, ਰੱਬ ਕਰੇ ਖੁਸ਼ੀਆਂ ਹਰ ਘਰ ਘਰ ਵਸਣ। ਪੰਜਾਬੀ ਫਲੇਵਰ ਦੀ ਸੌਗੀ ਸੌਗੀ ਤੁਹਾਡੇ ਸਾਰੇ ਸੁਪਨੇ ਜੀ ਅਨਸਰ ਰੋਜ਼ ਸਜਣ। ਬਿਲਕੁਲ, ਤਾਂ ਦੇਖਾ ਪੰਜਾਬੀ ਫਲੇਵਰ ਕਾਰਜਕ੍ਰਮ ਇਸ ਸਮੇਂ ਆਪ ਸੁਣ ਰਹੇ ਹੈ ਆਕਾਸ਼ਵਾਣੀ ਕੇ ਹਮੀਰਪੁਰ ਕੇਂਦਰ ਸੇ।

ਚੱਕਮੀ ਸੂਟ ਵਿੱਚ ਲੱਗਦੀ ਹੈ ਕਮਾਲ, ਹੱਸਦੇ ਖਿਲ ਜਾਵੇ ਹਰ ਇੱਕ ਉਹਦਾ ਖਿਆਲ। ਨਖਰੇ ਵੀ ਉਹ ਸੋਹਣੇ ਤਾਂ ਅਦਾ ਵੀ ਉਹਦੀ ਨਿਰਾਲੀ, ਜਿਵੇਂ ਚੰਨ ਦੀ ਰੋਸ਼ਨੀ ਤਾਂ ਰਾਤਾਂ ਵਾਲੀ।

कार्यक्रम लोक रंग सुनने हमें सारे श्रोताओं जो मेरा यानी कि शिवाली का प्यार भरा नमस्कार जी श्रोताओं जी कि तुम जानते कि कार्यक्रम लोक रंग हाली कने आते कने सुनाते तो जो प्यारे प्यारे लोक गीत दिखा भारत की लोक संस्कृति हाँ दे रंगा कने ये परंपरा लोक गीतों सौगी सजी रही अज का आंदा ये विशेष पहाड़ी लोक रंग कार्यक्रम अह ਲਈ ਕੰਨੇ ਆਉਂਦੇ ਕਹਿੰਦਾ ਹਾਂ ਤੁਹਾਨੂੰ ਜੋ ਲਈ ਕੰਨੇ ਚੱਲਣਾ ਹਿਮਾਚਲ ਦੀਆਂ ਵਾਦੀਆਂ 'ਚ ਜਿੱਥੇ ਜੀ ਬਹਿੰਦੀ ਨਦੀਆਂ ਹਰੇ ਭਰੇ ਦੇਵਦਾਰ ਦੇ ਪੇੜ ਹਨ ਕਹਿੰਦੇ ਲੋਕ ਗੀਤਾਂ ਦੀ ਮਧੁਰ ਮਧੁਰ ਧੁਨਾਂ ਸੌਗੀ ਸੰਸਕ੍ਰਿਤੀ ਦੀ ਅਨਮੋਲ ਵਿਰਾਸਤ ਤੁਹਾਡਾ ਇੰਤਜ਼ਾਰ ਕਰਾ ਦੀ ਕਿਉਂਕਿ ਪਹਾੜਾਂ ਦੀ ਸੰਸਕ੍ਰਿਤੀ ਜੀ ਸਹਿ ਪ੍ਰਕਿਰਤੀ ਦੇ ਬੇਹੱਦ ਕਰੀਬ ਰਹਿੰਦੀ ਇੱਥੇ ਦੇ ਲੋਕ ਗੀਤ ਜੀਵਨ ਦੀ ਸਰਲਤਾ ਪ੍ਰੇਮ ਉਤਸਵ ਕਹਿੰਦੇ ਲੋਕ ਪਰੰਪਰਾਵਾਂ ਜੋ ਦਰਸਾਉਂਦੇ ਹਨ ਤਾਂ ਕਿਉਂ ਨਾ ਅਸੀਂ ਵੀ ਇਸ ਪਹਾੜਾਂ ਦੀਆਂ ਖੁਸ਼ਬੂ 'ਚ ਰਮੀਆਂ ਪਹਾੜਾਂ ਦੀਆਂ ਹਵਾ ਕਹਿੰਦਾ ਪਹਾੜਾਂ ਦੇ ਲੋਕ ਦੋਨੋਂ ਹੀ ਆਹਦੇ ਦਿਲਾਂ 'ਚੋਂ ਸਕੂਨ ਦਿੰਦੇ ਹਨ ਤਾਂ ਚਲੀਏ ਆਹ ਚੱਲਣਾ ਕਹਿੰਦਾ ਪਹਾੜਾਂ ਦੀਆਂ ਵਾਦੀਆਂ 'ਚ ਜੀ ਅਸੀਂ ਆਪਣੇ ਆਪ 'ਚੋਂ ਖੋਈ ਦੇਣਾ ਹੀ ਆ ਤਾਂ ਆਈਏ ਸੁਣਾਉਂਦੇ ਤੁਹਾਨੂੰ ਕਾਰਿਕ੍ਰਮ ਦਾ ਇਹ ਪਹਿਲਾ ਲੋਕ ਗੀਤ

ਕਿ ਇਹ ਸਾਡੇ ਜੀਵਨ ਦੇ ਜੀਣੇ ਦਾ ਇੱਕ ਤਰੀਕਾ ਹੁੰਦਾ। ਇੱਥੇ ਦੇ ਮੇਲੇ, ਤਿਉਹਾਰ, ਕਨੇ ਦੇਵ ਪਰੰਪਰਾਏ ਸਾਡੇ ਲੋਕ ਗੀਤ ਸਾਡੀ ਪਹਿਚਾਣ ਹੈ। ਜਿੱਥੇ ਬੋਲਦੇ ਨਾ ਕਿ ਜਿੱਥੇ ਪਿਆਰ ਦੇ ਸਤਿਕਾਰ ਉੱਥੇ ਵਸਦਾ ਪਰਿਵਾਰ, ਯਾਨੀ ਕਿ ਜਿੱਥੇ ਪ੍ਰੇਮ ਕਨੇ ਸਨਮਾਨ ਹੁੰਦਾ ਉੱਥੇ ਸੱਚਾ ਪਰਿਵਾਰ ਵਸਦਾ ਹੀ ਆ। ਤਾਂ ਹਾਂਦਾ ਪਹਾੜਾਂ ਦੀ ਇਹ ਠੰਡੀ ਹਵਾ ਦਾ ਪੈਗਾਮ ਲਈ ਕਨੇ ਹੈ ਆਉਂਦੇ ਲੋਕ ਰੰਗਾਂ ਦੇ ਸੌਗੀ ਕਨੇ ਰੰਗਾਂ ਕਨੇ ਆਹਾਂ ਮਹਿਫਿਲ ਸਜਾਉਂਦੇ ਨਦੀਆਂ ਦਾ ਸੰਗੀਤ ਕਨੇ ਬੰਸਰੀ ਦੀ ਧਾਨ ਸੁਣਦੇ ਰਹਾ ਤੁਹਾਂ ਦੋਸਤੋ ਇਹ ਹਾਂ ਦੀ ਪਹਿਚਾਣ ਕਨੇ ਸੁਣਦੇ ਰਿਹਾ ਤੁਸੀਂ ਕਾਰਜਕ੍ਰਮ ਲੋਕ ਰੰਗ।

0: संकट के समय प्रधानमंत्री फसल बीमा योजना किसानों के लिए वरदान है।
1: अब सूखा पड़े या बाढ़ आ जाए कोई डर नहीं,
2: अब ओले पड़े या कीट पतंगे फसल खा जाए कोई फिक्र नहीं,
3: क्योंकि हमने लिया है प्रधानमंत्री फसल बीमा।
4: बुआई से फसल कटाई तक हर जोखिम का दावा, न्यूनतम प्रीमियम पर अधिकतम भुगतान का वादा।
5: योजना से हर साल जुड़ रहे हैं 5 करोड़ से ज्यादा किसान। अब आपकी है बारी।
4: नजदीकी कृषि कार्यालय, सहकारी समिति, बैंक शाखा, अधिकृत बीमा कंपनी या जनसेवा केंद्र में स्वेच्छा से करा सकते हैं पंजीकरण।
5: फसल बीमा पोर्टल या फसल बीमा ऐप द्वारा भी कराया जा सकता है पंजीकरण।
4: प्रधानमंत्री फसल बीमा योजना, आपकी फसलों का संपूर्ण सुरक्षा कवच। कृषि एवं किसान कल्याण मंत्रालय, भारत सरकार।
6: रमा, ओ रमा, क्या करे रमा?
7: अंजी
6: आई दी।
7: ओ राई गोदी आऊं।
6: मैं तो सोचा ले तू मेले ची फिरी दी।
7: ओ ना ओ भाई, शिखरां पर नहीं जांदा मेलने च।
6: हां हूं तक दे शिखर तपी दे संज के बेले दी
7: खबर। त संज के बेले दी नहीं गल करा दी हूं, सवेला सवेला पर जाई आऊं सवेरा सवेरा।
6: अच्छा नहीं सवेरे घर थी दी, तो मतलब तू दोपहर देगे निकली ए दी है भगतई।
7: हां भगतई निकली गोदी हूं।
6: और ग्रां दियां भी गईयां ही सौगी की कल्ली थी गई दी?
7: ना ओ भाई, मैं कल्ली ही गोदी।
6: देख मैं तीजो गला है पे संज के बेले चलले। संज के बेले में बड़ा भारी रौनक मेला लगीदा हा।
7: लोग
6: फोन च बड़ भारी व्यस्त हो जाए, पर तिया जो हूं लगा ना जो भाई फोन दे जे ऐसे बुरे असर भी होवा दे, तो हूं भीरी घर ते बहर लगे लोग निकलना ना, दिख कद रौनक थी अज मेले च
7: बड़ी भारी भीड़ पड़ाका कने भाई रौनक खूब आने मेले।
6: आज तो बड़िया बांकिया गीता गांधिया गई सारिया।
7: ओ भाई मैं ता पता तैं चली गई गुलाबो, एक ता करे कोई नहीं हा। कने मैं बोले भगते भगते जाई आना, फिर धुप्पा जे पिया है ना, धुप्पे नहीं भाई मेरे चली हुंदा।
6: आओ भाई फिर तू मैं भी धोनी हुंदी आ, इना तिहा दा भी फिक्र हुंदा।
7: हां फिर का नहीं, फिर कुछ नहीं कित्या हा काम कार भी। मैं बोले पे टाइम टाइम दे भगते भगते जाई करने हुंदा, दो घड़िया आराम भी कर लैंदा माणू।
6: ना अहे ता ना संझ के जई गई 3:30 बजे, फिर बड़े भारी रंग राग गाए आहे कने फिर बाटा अज ता भाई छवीला लगी दियां ना सारगे जगे।
7: ओ भाई तू आज दा पूछी मत, पानी दी जगह पानी मिला दा, लुए जगह लुआ, चने दी अठारी चने मिला दे, ओ चने भटूरे मिये, आइसक्रीम क्या फ्रूट अठारी फ्रूट मिला दा।
6: आज ता मजे लगी दे भी आई पे मेले च कुछ खाने दा मौका ही नहीं मिले, तंजे में पहले पेट पर हो गया भी आ। कने दिख सारे जानने वाले अंतिने जे छबीला लाई दियां कने सारियां चीजां, फिर ना कुछ जो देनी भी ना। कने पहले तो क्या करते हैं ना सियाने, पहले थोड़ी नहीं हुंदा दे दे सारे जगह पानी हुंदा हा, कुती के अगे जगह लगी दा, कने और नहीं मिलदा कुछ तो घर ते बबरू नेना बना।
7: हां बबरू कने अंबा दी खटाई।
6: और फिर रंगा रागा गांदियां जाना हुंदियां बैणी आणियां जाना, फिर कुदकी बैठी ने है खाने रस्ते है। फिर गां जो जाना।
7: बिल्कुल ठीक लाया, ठीक लाया गुलाबो। हुण तां गड्डियां मोटरां दे जमाने, हुण गड्डियां मोटरां च बैठा दे एकदम मेले पहुंचा दे, दो घड़ियां घूमे फिरे, ओ फिर तिन्ने ही पैरे घरे पूजा दे आई के।
6: ओ मे पिछला साल गए ना तां भाई ओ लगियां गड्डियां कोई 3-3 किलोमीटर पचां, कने पैदल जाना पिया तिस्ते बह स्कीम बनाई दी आणियां भी ना, कने पैदल जाना ना गड्डियां लाने दी टेंशन ना गड्डियां कढ़ने दी टेंशन, पे मैं बड़े बांके गए कने मौसम भी खरा नहीं होई दा
7: था। हाँ मौसम भी खरा हुआ मी मेरे किनारे तक कल खरी बरखा होई प्योकियां दे मेरे दे ता।
6: कदी कदी मैं बड़ा पारी भरी आदा कुती कुती कने कुती कुती छिट्टा नहीं होदा, हूं कल बाजार हो गई दी ही ताले बोला दे 600 रुपए दा, कने मैं तिथिए मड़ा मड़ा दे किने सड़क दे सीजी कने ते दे बरखा नहीं होई।
7: ओ मी ए गुलाबो क्या गलांदी हुंगी, इत्थी ता इन्नी बरखा भरी।
6: हां
7: मैं ता का लियाणा गोदी ही
6: ਘਟ ਰਿਹਾ 26 ਡਿਗਰੀ ਸੈਲਸੀਅਸ
7: ਅੱਜ
6: ਤਾਪਮਾਨ ਵੀ ਥੋੜਾ ਘਟੀਏ ਦਾ, ਪਰ ਉਡਵਾਸ ਕਲਕ ਦੇ ਭਾਰੀ ਥਾ ਦੇਖਣਾ
7: ਬੜਾ ਭਾਰੀ। ਦੇਖ ਅੱਜ ਵੀ ਦਿਨ ਹੈ ਮੌਸਮ ਜੀ ਐਸਾ ਠੀਕ ਹੀ ਰਿਹਾ।
6: ਆਹੋ ਢੱਕ ਕੁਹਾੜ ਤਾਂ ਲੱਗਦੀ ਰਹੀ ਨਾ, ਇਹ ਬੇਬੇ ਕੇ ਛੇਕੇ ਭਰੀ ਆਦਾ ਕੁਤੀ ਭਰੀ ਆਦਾ ਬਰਖਾ ਹੋਆ ਦੀ
7: ਚੰਤਾ ਬਰਸਾਤੀ ਹੁਣੀ ਉਤਰੀ ਗਈਆਂ।
6: ਹੋਰ ਚਲੋ ਬਰਖਾ ਹੋਈ ਆਈਆਂ ਤਾਂ ਫਸਲਾਂ ਵਾਸਤੇ ਖਰੀਆਂ, ਕਹਿੰਦਾ ਬਰਸਾਤੀ ਤਾਂ ਆਉਣਾ ਹੁੰਦਾ ਹੈ ਯਾ ਲਾਉਣਾ, ਮਹਿਲਾ ਲੈਣੇ ਜਾਣਾ ਤਾਂ ਸਿੱਜਣਾ, ਘਾਹ ਲੈਣੇ ਆਦੀਆਂ ਤਾਂ ਸਿੱਜਾ ਦੀਆਂ, ਕੋਈ ਗੋਡਾ ਦੌੜੀ ਦੇ ਇਕਦਮ ਬਰਖਾ ਪਈ ਜਾਂਦੀ ਤਾਂ ਮਾਲਾ ਬਣਨਾ, ਬਰਸਾਤੀ ਆਪਣਾ ਧਿਆਨ ਕੂਜੋ ਰਹਿੰਦਾ ਕੜੇ।
7: ਇਹ ਤਾਂ ਗੱਲ ਠੀਕ ਲਾ, ਕਿਸਾਨ ਲੋਕ ਹੁੰਦੇ ਨਾ ਤਿੰਨਾਂ ਜੋ ਨੀ ਹੁੰਦੀ ਵੇਲ।
6: ਇਹ ਤਾਂ ਸੱਚ ਗਲਾਇਆ ਤੈ, ਪੇ ਮਾਲਾ ਤੇ ਵੇਲ ਮਿਲ ਗਈ ਤਾਂ ਖੇਤਰਾਂ ਦੌੜ ਗਏ, ਕਦੀ ਕੁਤਿਓ ਦੌੜੀ ਦੇ ਕੰਮੋ ਕਦੀ ਕੁਤਿਓ ਪਈ ਦੌੜ ਜੇ ਆਂਦੀ ਸੈ ਲੱਗੀ ਦੀ ਰਹਿੰਦੀ ਪਰ ਇੱਕ ਗੱਲ ਦੱਸ ਤੂੰ
7: ਹਾਂਜੀ
6: ਭਈ ਬਰਸਾਤ ਲੱਗਣੀ ਹੁਣ ਗਾਂ ਛਲੀਆਂ ਚੜ੍ਹਦੀਆਂ ਮੁਲਖਾਂ ਦੀਆਂ ਰਣ ਬਣ ਚੋਂ ਪਾਸਿਆ ਚੜ੍ਹੀ ਆਉਂਦੇ ਵੀ ਹਨ ਤਾਂ ਮੇਰੇ ਖੇਤਰਾਂ ਦੀ ਦੇਖ ਰੇਖ ਜੇ ਸੈ ਕਿਵੇਂ ਕਰਨੀ ਪਹਿਲਾਂ ਤਾਂ ਦੇੜਾ ਹੁੰਦਾ ਹਾਂ ਭਈ ਗੁਆਲੀਆ ਬੈਠਦੇ ਹੈ ਬਾਂਦਰਾਂ ਦੀਆਂ ਰੱਖ ਗਿਆ ਬੈਠੀ ਆਉਣਾ ਵੀ ਆ
7: ਫਿਰ ਸੂਰਾਂ ਰੱਖੀਆ
6: ਰੱਖ ਗਿਆ ਬਈ ਆਉਣਾ ਵੀ ਆ ਹੁਣ ਕਿਵੇਂ ਬੈਠ ਗਏ ਪਹਿਲਾਂ ਗੁਆਲ ਚਲੀ ਜਾਂਦੇ ਮਾਲਾ ਚਾਰਨਾ ਹੁਣ ਤਾਂ ਰੱਖ ਗਿਆ ਵੀ ਕੋਈ ਨੀ ਬੈਠਦਾ ਤਾਂ ਖੇਤਰਾਂ ਦੀ ਨਿਗਰਾਨੀ ਕਰਨੀ ਉਹ ਤਾਂ ਕਿਵੇਂ ਕਰਨੀ
7: ਹਾਂ ਤਾਂ ਨਿਗਰਾਨੀ ਅਸੀਂ ਕਰੀ ਸਕਦੇ ਹਜੇ ਅੱਜ ਕੱਲ੍ਹ ਚੱਲੇ ਨੀ ਹੈ ਡਰੋਨ
6: ਹਾਂ ਬੋ ਇਹ ਤਾਂ ਬਾਂਕੀ ਗੱਲ ਗਲਾਏ ਮਿੰਗਿਓ ਲੱਗਦਾ ਨਾ ਮੇਲੇ 'ਚ ਜਾਏ ਨਾ ਕਿ ਜਲੇਬੀਆਂ ਖਾਏ ਨਾ ਤੇਰਾ ਦਿਮਾਗ ਖੁੱਲੀ ਗਿਆ ਅੱਜ
7: ਕੈਮੀਏ ਇੰਨਾ ਕਿਆ ਗਲਾ ਦੀ ਗੁਲਾਬੋ ਪੇ ਇੰਨਾ ਨੀ ਚੱਲਦਾ ਮੇਰਾ ਦਿਮਾਗ
6: ਨਹੀਂ ਅੱਜ ਤੇਜ਼ ਚੱਲਾ ਦਾ ਬੜਾ ਭਾਰੀ
7: ਚੱਲ ਮੀਏ ਚੱਲਾ ਤਾਂ ਆ ਨਾ
6: ਭਾਈ ਮੇਲੇ ਗੇਲਿਆਂ ਦੀਆਂ ਨਾ ਕਹਿੰਦਾ ਰੌਣਕਾਂ ਦਾ ਅਸਰ ਬੜਾ ਭਾਰੀ ਹੁੰਦਾ ਹੀ ਸੱਚ ਗਲਾਣਾ ਉਹ ਤਾਂ ਹੈ
7: ਮੀਏ ਦਿਖ ਇੱਕ ਗੱਲ ਦੱਸੂ ਨਾ ਜਨਾਨਾ ਦਾ ਤਾਂ ਕੰਮ ਹੀ ਘਰਾਂ ਦਾ ਨੀ ਮੁੱਕਦਾ ਹੀ ਆ ਦਿਖ ਦੋ ਘੜੀਆਂ ਅਗਰ ਠੋਰਾਂ ਨੇ ਬੈਠੀ ਨੇ ਗਲਾਣਾ ਹੀ ਹੋਊਗਾ ਨਾ ਤਾਂ ਗਲਾਣਾ ਵੀ ਕਿਆ ਫਿਰ ਇਹ ਆ ਜਰਕਰ ਬਾਹਰ ਤਿੰਨਾਂ ਨੂੰ ਮੇਲੇ ਘੁੰਮੀ ਨੇ ਆਈ ਹੈ ਨਾ ਤਾਂ ਥੋੜੇ ਦਿਲਾਂ 'ਚੋਂ ਵੀ ਤਸੱਲੀ ਹੋਏਗੀ ਕਹਿੰਦੇ ਬਾਹਰ ਵੀ ਪਾਈ ਚੋਂ ਮਾਣੂ ਨੇ ਗਲਾਈ ਬੋਲੀ ਹੋਈ ਜਾਂਦਾ
6: ਤਾਂ ਦਿਖ ਨਾ ਤਸੱਲੀ ਤਾਂ ਤਿੱਗੋ ਹੀ ਹੈ ਨਾ ਪਰ ਤੀਆਂ ਤੂੰ ਬੋਲਦੀ ਭਾਈ ਡਰੋਨਾਂ ਨੇ ਜੇ ਇਹ ਨਿਗਰਾਨੀ ਕਰ ਸਕਦੇ ਤਾਂ ਦੀ ਕੇਂਦਰ ਸਰਕਾਰ ਜੇ ਨਾ ਤੀਆਂ ਯੋਜਨਾ ਚਲਾਈ ਡਰੋਨ ਦੀਦੀ ਯੋਜਨਾ
7: ਅੱਛਾ
6: ਤਾਂ ਇਹ ਯੋਜਨਾ ਜੇ ਇਸ ਆਹਦੀਆਂ ਬਹਿਣੀ ਵਾਸਤੇ ਆਈ ਤੀਆਂ ਜੇ ਆਹਦੀ ਇਹ ਬਹਿਣੀ ਸਵੈ ਸਹਾਇਤਾ ਸਮੂਹ ਬਣਾਏ ਦੇ ਨਾ ਤਿੰਨਾਂ ਜੋ ਜੇ ਇਸ ਡਰੋਨ ਆਹਦੀ ਕੇਂਦਰ ਸਰਕਾਰ ਨੇ ਦੇਣਾ ਤਿਸ ਤੇ ਆਹਦੀਆਂ ਜਿਹੜੀ ਗਊਆਂ ਦੀਆਂ ਬਹਿਣੀਆਂ ਹਨ ਤਿੰਨਾਂ ਜੋ ਜੇ ਅਸੀਂ ਆਤਮ ਨਿਰਭਰ ਬਣਾਇਆ ਜਾ ਸਕੇ ਬਈ
7: ਅੱਛਾ
6: ਕਹਿੰਦੇ ਫਿਰ ਹੋਰ ਕਿਸਾਨ ਜੇ ਤਿੰਨਾਂ ਵੀ ਮੰਨੇ ਇਸ ਦਾ ਫਾਇਦਾ ਲੈਣਾ ਹੋ ਤਾਂ ਇਸ ਦੀ ਪੂਰੀ ਸੇਵਾ ਜੇ ਇਸੇ ਦੇ ਸਕਦੀਆਂ ਯਾਨੀ ਤਿੰਨਾਂ ਦੀ ਸਹਾਇਤਾ ਜੇ ਅਸੀਂ ਖੇਤੀਬਾੜੀ 'ਚ ਕਰੀ ਸਕਦੀਆਂ ਆਹਦੀਆਂ ਬਹਿਣੀ
7: ਬਿਲਕੁਲ ਕਹਿੰਦੇ ਦੇਖਾਂ ਨਾ ਇਹ ਜੇ ਡਰੋਨ ਦੀਦੀ ਯੋਜਨਾ ਹੀ ਇਸ ਵਿੱਚ ਜੇ ਅਸੀਂ ਵਿੱਤੀ ਸਹਾਇਤਾ ਸਬਸਿਡੀ ਦੇ ਰੂਪ 'ਚ ਦਿੱਤੀ ਜਾਂਦੀ ਹੈ ਹਾਂ ਜੋ ਸਰਕਾਰ ਦੀ ਤਰਫ ਤੇ ਸਰਕਾਰ 'ਚ ਇਸ ਹੈ ਡਰੋਨ ਜਾਂ ਫਿਰ ਹਾਂ ਤੇ ਸੋਗੀ ਕੋਈ ਔਰ ਅਨਯ ਉਪਕਰਨ ਜੇ ਇਸ ਹੈ ਖਰੀਦਣੇ ਹੋਣਗੇ ਤਾਂ ਇਸ ਦੀ ਕੁੱਲ ਲਾਗਤ ਪਰ ਜੇ ਅਸੀਂ 80% ਤੱਕ ਜੇ ਅਸੀਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ
6: ਜੀ ਬਿਲਕੁਲ ਕਹਿੰਦੇ ਇਹ ਜੇ ਸਹਾਇਤਾ ਹੁੰਦੀ ਸਬਸਿਡੀ ਹੁੰਦੀ ਇਲਾਕੇ ਦੇ ਹਿਸਾਬਾਂ ਨੇ ਕਹਿੰਦੇ ਜਿਹੜੀ ਖੇਤੀਬਾੜੀ ਦੇ ਤਰੀਕੇ ਤਿੰਨਾਂ ਦੇ ਹਿਸਾਬਾਂ ਨੇ ਉੱਪਰ ਥੱਲੇ ਜੇ ਅਸੀਂ ਹੋ ਹੀ ਸਕਦੀ ਵੀ ਪਰ ਤੀਆਂ ਜੇ ਆ ਮੰਨੇ ਸਰਕਾਰਾਂ ਲਾਗਤ ਪਰ ਸਬਸਿਡੀ ਅਸੀਂ ਜੋ ਦੇ ਦੇਣੀ ਫਿਰ ਬਚਦੀ ਜਿਹੜੀ ਰਾਸੀ ਹੋਣੀ
7: ਹਾਂਜੀ
6: ਤਿਸ ਪਰ ਅਗਰ ਆਹਾਂ ਰਿਣ ਲਈਦਾ ਹੋਊਗਾ ਤਾਂ ਤਿਸ ਪਰ ਵੀ ਅਸੀਂ ਜੋ ਵਿਆਜ ਜੇ ਆ ਤਿਸ ਪਰ 3% ਜੇ ਅਸੀਂ ਛੂਟ ਮਿਲਣੀ ਵੀ
7: ਬਿਲਕੁਲ

0: ਕਹਿੰਦੇ ਦਿਖਾ ਇਸੋਗੀ ਹੀ ਪ੍ਰਸ਼ਿਕਸ਼ਣ ਵੀ ਜੈਸਾ ਦਿੱਤੇ ਜਾਂਦਾ ਹੀ ਹੈ। ਕਈ ਜਿਹੜੀਆਂ ਮਹਿਲਾਵਾਂ ਹਨ ਤਿਨ੍ਹਾਂ ਜੋ ਜੈਸਾ ਡਰੋਨ ਨਹੀਂ ਆਉਂਦਾ ਹੀ ਇਹ ਚਲਾਉਣਾ ਜਾਂ ਸਹੀ ਸਹਾਇਤਾ ਸਮੂਹਾਂ ਨੇ ਜੁੜੀਆਂ ਹਨ ਤਾਂ ਹੈ ਡਰੋਨ ਉਡਾਉਣੇ ਜਾਂ ਤੀਹ ਦੇ ਰੱਖ ਰਖਾਵ ਤਾਂ ਹੀ ਜੈਸ ਹੈ ਨਿਸ਼ੁਲਕ ਪ੍ਰਸ਼ਿਕਸ਼ਣ ਵੀ ਲਈ ਸਕਦੀਆਂ ਹਨ।
1: ਬਿਲਕੁਲ, ਯਾਨੀ ਸਰਕਾਰ ਦੀ ਤਰਫ ਤੇ ਜੇ ਆਸ ਹੈ ਫਰੀ ਟ੍ਰੇਨਿੰਗ ਵੀ ਕਰਵਾਈ ਜਾਂਦੀ ਪਈ ਕਿ ਜੀ ਆਸ ਆਹ ਡਰੋਨ ਚਲਾਉਣਾ, ਡਰੋਨ ਚਲਾਉਂਦੀ ਹੈ ਫਿਰ ਜੀ ਆਸ ਕਿਆ ਕਿਆ ਸਾਵਧਾਨੀਆਂ ਜੀ ਅਸੀਂ ਆਹ ਵਰਤਣੀਆਂ ਵੀ ਹਨ, ਜਾਂ ਭੀੜ ਭਾੜ ਵਾਲੇ ਇਲਾਕਿਆਂ 'ਚ ਜੀ ਐਸਾ ਡਰੋਨ ਆਹ ਨਹੀਂ ਚਲਾਉਣਾ ਹੈ, ਪੂਰੇ ਤੌਰ ਤਰੀਕੇ ਜੇ ਅਸੀਂ ਹਾਂਜੋ ਸਿਖਾਏ ਜਾਂਦੇ ਵੀ ਹਨ, ਕਿਹੜੇ ਉਪਕਰਨ ਇਸ ਨਾਲ ਲੱਗਣੇ ਵੀ ਹਨ, ਇਹ ਸਾਰੀਆਂ ਚੀਜ਼ਾਂ ਜੇ ਅਸੀਂ ਹਾਂਜੋ ਦੱਸਦੇ ਵੀ ਹਨ। ਕਹਿੰਦੇ ਇਸ ਨਾਲ ਸੌਗੀ ਸੌਗੀ ਆਹਦੀ ਸਰਕਾਰ ਨੇ ਇਹ ਤੈਅ ਕੀਤਾ ਵੀ 21 ਸਾਲਾਂ 'ਚ ਕਮ ਸੇ ਕਮ ਆਹਦੀਆਂ ਬਹਿਣ ਜੇ ਐਸਾ 1 ਲੱਖ ਰੁਪਈਏ ਤੱਕ ਜੇ ਐਸਾ ਕਮਾਈ ਸਕਦੇ ਵੀ ਹਨ, ਯਾਨੀ ਆਹਦੀਆਂ ਬਹਿਣ ਵਾਸਤੇ ਆਮਦਨੀਆਂ ਦਾ ਅੱਛਾ ਸਾਧਨ ਹੈ।
0: ਬਿਲਕੁਲ ਠੀਕ ਲੱਗਦੇ ਹਨ। ਕਹਿੰਦੇ ਗੱਲ ਕਰੀਏ ਡਰੋਨ ਦੀਦੀ ਯੋਜਨਾ 'ਚ ਜੇ ਐਸਾ ਪਾਤਰ ਕੁਣ ਕੁਣ ਹਨ, ਤਾਂ ਇਸ ਵਿੱਚ ਜੇ ਐਸਾ ਜੇ ਆਹਦੀਆਂ ਮਹਿਲਾਵਾਂ ਸਵੈ ਸਹਾਇਤਾ ਸਮੂਹਾਂ ਕੰਨੇ ਜੁੜੀਆਂ ਹਨ, ਤਾਂ ਇਸ 'ਚ ਜੇ ਐਸਾ ਪਾਤਰ ਹਨ, ਕਹਿੰਦੇ ਇਸੋਗੀ ਹੀ ਗਰੀਬੀ ਰੇਖਾ ਦੇ ਨੀਚੇ ਜੇ ਹਨ, ਸਹਿ ਵੀ ਇਸਾ ਯੋਜਨਾ ਵਿੱਚ ਜੇ ਐਸਾ ਪਾਤਰ ਹਨ।
1: ਬਿਲਕੁਲ, ਕਹਿੰਦੇ ਅਗਰ ਆਹਜੋ ਇਹ ਯੋਜਨਾ ਦੇ ਬਾਰੇ 'ਚ ਕੁਛ ਪਤਾ ਕਰਨਾ ਹੋ ਤਾਂ ਨਜ਼ਦੀਕ ਦੇ ਕ੍ਰਿਸ਼ੀ ਵਿਭਾਗ 'ਚ ਜਾਂ ਕੇਂਦਰੀ ਕ੍ਰਿਸ਼ੀ ਵਿਭਾਗ 'ਚ ਜਾਣ ਜੇ ਐਸਾ ਪਤਾ ਕਰ ਸਕਦੇ ਵੀ ਹਨ, ਕਹਿੰਦੇ ਇਹ ਯੋਜਨਾ ਦਾ ਪੂਰਾ ਪੂਰਾ ਫਾਇਦਾ ਜੀ ਐਸਾ ਲੈ ਸਕਦੇ ਵੀ ਹਨ। ਦੇਖਾ ਹੁਣ ਗਾਂ ਬਰਸਾਤੀ ਦਾ ਟਾਈਮ ਆ ਤਾਂ ਬਰਸਾਤੀ ਜੀ ਆ ਖੇਤਰਾਂ ਦੀ ਰਾਖੀ ਕਰਨਾ ਜੀ ਐਸਾ ਮੁਸ਼ਕਿਲ ਹੋ ਜਾਂਦੀ ਵੀ,
0: ਬਿਲਕੁਲ,
1: ਜਾਂ ਫਿਰ ਤੀਆਂ ਦਵਾਈ ਦਾ ਛਿੜਕਾਵ ਕਰਨਾ ਹੋ ਜਾਂ ਖਾਦੀਆਂ ਦਾ ਛਿੜਕਾਵ ਕਰਨਾ ਹੋ ਤਾਂ ਥੋੜੀ ਦਿੱਕਤ ਹੁੰਦੀ ਵੀ ਬਰਸਾਤੀ, ਤਾਂ ਡਰੋਨ ਦੀ ਸਹਾਇਤਾ ਤੇ ਆਹ ਸਾਰੇ ਕੰਮ ਜੇ ਐਸੇ ਆਸਾਨੀਆਂ ਨੇ ਕਰ ਸਕਦੇ ਵੀ ਹਨ।
0: ਜੀ ਤਾਂ ਦਿਖਾ ਪਈ ਆਹ ਮਿਲੀ ਕਰਨੇ ਜੇ ਐਸਾ ਗੁਲਾਬੋ ਇਹ ਯੋਜਨਾ ਦਾ ਫਾਇਦਾ ਲੈ ਸਕਦੀਆਂ ਇਹ ਸਹੀ ਸਹਾਇਤਾ ਸਮੂਹ ਵਾਲੀਆਂ ਸਾਰੀਆਂ ਭੈਣਾਂ ਮਿਲੀ ਨੇ।
1: ਹਾਂ ਹਾਂ ਤਾਂ ਬਣੀ ਦਾ ਵੀ ਹੈ ਸਮੂਹ, ਤਾਂ ਮੈਂ ਦੇੜਾ ਨਾ ਚਲੀ ਪਾਉਂਗੀਆਂ, ਕਹਿੰਦੇ ਵਿਭਾਗ ਵਾਲਿਆਂ ਨੇ ਜਾਏ ਨੇ ਮਿਲੀ ਨੇ ਇਸ ਕੰਮ ਕਰਵਾ ਲੈਂਗੀਆਂ।
0: ਆਹੋ।

0: ਲੈ ਗੁਲਾਬੋ ਜਲੇਬੀਆਂ ਕਨੇ ਪਕੌੜੇ ਖਾ।
1: ਨਾ ਉਹ ਭਾਈ ਨਾ, ਮੈਂ ਤਾਂ ਨੀ ਖਾਣੇ ਅੱਜ ਤਾਂ ਭਾਈ, ਪਾਣੀ ਐ ਪੀ ਪੀ ਨੇ ਨਾ ਪਈ, ਪੇਟ ਭਰੋਈਏ ਦਾ ਵੀ ਆ। ਕਹਿੰਦੇ ਅੱਜ ਹਨੇਰ ਚ ਲੈ ਇਕਾਦਸ਼ੀ ਵੀ ਥੀ ਨਾ, ਤਾਂ ਵੀ ਭਾਈ ਪਿਆਕੇ ਲੱਗਦੇ ਅੱਜ ਖਾਣਾ ਪੀਣਾ ਨਾ, ਅੱਜ ਤਾਂ ਜਰਾ ਮਨ ਨੀ ਕਰਦਾ। ਜਲੇਬੀਆਂ ਤਾਂ ਤੂੰ ਲਿਆਂਦੀ ਨੀ ਨਾ, ਤਾਂ ਖਰਾਬ ਹੀ।
0: ਹਾਂ ਮਿੱਠੇ ਨੇ ਤਾਂ ਮੂੰਹ ਭਜੀ ਗਏ ਆ ਭਈ ਅੱਜ।
1: ਹਾਂ ਮਿੱਠੇ ਨਾ ਵੀ ਕਹਿੰਦਾ ਨਮਕੀਨਾਂ ਨੇ ਵੀ, ਪਰ ਤੂੰ ਦਿਆ ਸੁਣ ਭਈ, ਉਂਗਲਾਣ ਆਏ ਭਈ ਕੱਲ ਹੈ ਡੰਗਰ ਹਸਪਤਾਲ ਵਾਲਾ ਡਾਕਟਰ ਆਏ ਦਾ, ਹਾਂ ਵੈਟਨਰੀ ਵਾਲਾ
0: ਹੈ ਕਜੋ
1: ਬੋਲਿਆ ਭਈ ਟੀਕੇ ਲੱਗਣੇ ਪਸ਼ੂਆਂ ਜੋ।
0: ਅੱਛਾ ਤਾਂ ਕਿ ਟੀਕੇ ਲੱਗੀ ਨੀ ਉਹਦੇ ਪਸ਼ੂਆਂ ਜੋ?
1: ਉਹ ਮੇ ਹੈ ਖੁਰ ਪਾਕਾ ਕਹਿੰਦਾ ਮੂੰਹ ਪਾਕਾ ਰੋਗ ਦੇ ਲੱਗੀ ਦੇ ਨਾ, ਪਹਿਲਾਂ ਟੀਕੇ ਲਾਲਗੂ ਦੇ ਲੱਗੀ ਦੇ ਪਹਿਲਾਂ ਟੀਕੇ। ਕਹਿੰਦਾ ਹੁਣ ਜੇ ਆ ਬੋਲਿਆ HSBQ ਦੇ ਟੀਕੇ ਲੱਗਣੇ।
0: ਸਹਿ ਕਹਿ ਦੇ ਹੁੰਦੇ
1: ਹੈ ਆ ਬੋਲਿਆ ਹੀਮੋਰੈਜਿਕ ਸੇਫਟੀਸੀਮੀਆ ਬਲੈਕ ਕੁਆਟਰ ਤੀਹ ਦੇ ਟੀਕੇ ਲੱਗਣੇ। ਬੋਲੇ ਭਈ ਤੀਆਂ ਜੇ ਪਸ਼ੂਆਂ ਜੋ ਗਲਗੋਟੂ ਰੋਗ ਹੋ ਜਾਂਦਾ,
0: ਅੱਛਾ
1: ਜਾਂ ਲੰਗੜਾ ਬੁਖਾਰ ਹੋ ਜਾਂਦਾ, ਤੀਹ ਦੇ ਜੇ ਸਾ ਟੀਕੇ ਲੱਗਦੇ ਬੋਲੇ ਇਸ ਮਹੀਨੇ।
0: ਉਹ ਭਾਈ ਤਾਂ ਲੰਗੜਾ ਬੁਖਾਰ ਕਹਿੰਦੇ ਗਲਗੋਟੂ ਤਾਂ ਬੜੀ ਬੁਰੀ ਬਿਮਾਰੀ ਇਹ ਜੇ ਆ, ਸੇ ਬਰਸਾਤੀ ਚ ਤਾਂ ਬੜਾ ਹੀ ਭਾਰੀ ਫੈਲਦਾ।
1: ਇਹ ਜ਼ਿਆਦਾ ਹੁੰਦਾ ਨਮੀ ਦੀਆਂ ਵਜ੍ਹਾ ਤੇ, ਜਿਤਨੀ ਜੇ ਸਿੰਨ ਹੋਣੀ ਚੌ ਪਾਸਿਆ ਨਮੀ ਹੋਣੀ ਨਾ, ਤੀਹਾ ਵਜ੍ਹਾ ਤੇ ਜੇ ਆਏ ਪਸ਼ੂਆਂ ਚ ਰੋਗ ਲੱਗੀ ਆਣਾ ਵੀ ਆਇਆ। ਕਹਿੰਦੇ ਇੱਕ ਵਾਇਰਸ ਤੇ ਫੈਲਦਾ ਹੈ ਰੋਗ।
0: ਅੱਛਾ
1: ਕਹਿੰਦਾ ਸੰਕ੍ਰਾਮਕ ਰੋਗ ਆ ਭਈ, ਇੱਕੀ ਪਸ਼ੂ ਜੋ ਅਗਰ ਇਹ ਰੋਗ ਹੋਈ ਆਓ ਤਾਂ ਦੂਜੇ ਪਸ਼ੂ ਜੇ ਆਏ ਰੋਗ ਕੰਨੇ ਕੰਨੇ ਜੇ ਆ ਸੇ ਉਹ ਜਾਂਦਾ ਵੀ ਆ। ਤਾਂ ਭਾਈ ਪਸ਼ੂ ਜੇ ਆ ਸੇ ਇਹਨਾਂ ਰੋਗਾਂ ਤੇ ਬਚਾਉਣਾ ਬੜੇ ਜ਼ਰੂਰੀ ਹਨ, ਤਾਂ ਹੀ ਜੇ ਆ ਹੈ ਪਹਿਲਾਂ ਹੀ ਇਹ ਟੀਕੇ ਜੇ ਸੇ ਲੱਗੀ ਆਣੇ ਭਈ।
0: ਅੱਛਾ ਅੱਛਾ
1: ਹਾਂ ਕਹਿੰਦੇ ਤੀਆਂ ਬੋਲਿਆ ਭਈ ਗਲਗੋਟੂ ਰੋਗ ਹੋਈ ਆਓ। ਮੈਂ ਬੋਲਿਆ ਭਈ ਪਤਾ ਕਿਵੇਂ ਲੱਗਣਾ ਹੰਝੋ ਭਈ, ਹੈਨਾ ਹੁਣ ਭਾਈ ਆਹਦੇ ਮਾਲਾ ਕਦੀ ਹੋਇਆ ਨਹੀਂ ਆ, ਤਾਂ ਕਿਵੇਂ ਲੱਗਣਾ
0: ਪਤਾ।
1: ਬੋਲਿਆ ਭਈ ਮਾਲਾ ਦਾ ਗਾਲੀ ਕਠੋਈ ਜਾਂਦਾ ਇਸ ਤੇ।
0: ਅੱਛਾ
1: ਕਹਿੰਦੇ ਖਾਣਾ ਪੀਣਾ ਜੇ ਆ ਸੇ ਮਾਲ ਬੰਦ ਕਰਿੰਦਾ ਵੀ ਆ, ਗੋਹਾ ਗੂੰਤਰ ਬੰਦ ਹੋ ਜਾਣਾ ਮਾਲਾ ਦਾ, ਕਹਿੰਦੇ ਗਲ ਤੇ ਕੜੈ ਕੜੈ ਦੀ ਆਵਾਜ਼ ਆਣਾ ਜੇ ਇਸ ਸ਼ੁਰੂ ਹੋ ਜਾਣੇ। ਬੋਲਿਆ
0: ਅੱਛਾ ਤਾਂ ਇਸ ਤੇ ਸਮਝ ਹੀ ਰਹਿਣਾ ਭਈ ਪਸ਼ੂ ਜੋ ਜੇ ਐਸੇ ਗਲਗੋਟੂ ਲੱਗੀ ਗਏ ਆ।
1: ਹਾਂ ਕਹਿੰਦੇ ਇਸ ਰੋਗਾਂ ਦਾ ਬੋਲਿਆ ਕੋਈ ਇਲਾਜ ਨਹੀਂ ਆ, ਅਗਰ ਅਹੰਜੋ ਜੇ ਸਟਾਰਟਿੰਗ ਚ ਹੀ ਲੱਛਣ ਪਤਾ ਚੱਲੀ ਆ ਤਾਂ ਕਰ ਹੀ ਵੀ ਸਕਦੇ ਕੁਛ, ਕਹਿੰਦੇ ਜੇ 72 ਘੰਟੇ ਹੋਈ ਆ ਫਿਰ ਮਾਲ ਦਾ ਇਹ ਕੁਛ ਨੀ ਕਰ ਸਕਦੇ ਵੀ ਹਨ, ਤੇ ਜਾਨਲੇਵਾ ਰੋਗ ਆ ਬਈ।
0: ਹਾਂ ਤਾਂ ਬੜਾ ਖਤਰਨਾਕ ਰੋਗ ਆਏ।
1: ਹੋਰ
0: ਨਹੀਂ ਇੱਕ ਗੱਲ ਹੋਰ ਦੱਸ ਨਾ ਮਿੰਜੋ, ਪੇ ਹੈ ਲੰਗੜਾ ਬੁਖਾਰ ਜੇ ਹੁੰਦਾ ਤਾਂ ਇਸ ਵਿੱਚ ਜੇ ਐਸੇ ਮਾਲਾਈਆਂ ਜੰਗਾਂ ਜੇ ਐਸੇ ਕੰਬਦੀਆਂ ਕਹਿੰਦੇ ਵਜਨ ਹੀ ਨੀ ਦਿੰਦਾ ਪਸ਼ੂ ਨਾ।
1: ਹਾਂ ਬੋਲੇ ਮਾਲਾ ਦੀ ਜਿਹੜੀ ਪਿਛਲੀ ਲੱਤਾਂ ਹੁੰਦੀਆਂ ਨਾ ਐਸੇ ਲੰਗੜੀਆਂ ਹੋ ਜਾਣੀਆਂ ਪੇ, ਲੰਘ ਦੇਣਾ ਜੇ ਐਸੇ ਪਸ਼ੂ ਕੇ ਸ਼ੁਰੂ ਕਰ ਦੇਣਾ ਵੀ ਆਇਆ, ਕਹਿੰਦੇ ਸਰੀਰ ਜੇ ਇਹ ਤੀਆਂ ਗਰਮ ਹੋ ਜਾਣਾ ਪਸ਼ੂ ਦਾ, ਕਹਿੰਦੇ ਮੂੰਹ ਦੇ ਲਾਲ ਨਿਕਲਣਾ ਜੀ ਇਸ ਸ਼ੁਰੂ ਹੋ ਜਾਣ ਵੀ, ਕਹਿੰਦੇ ਬੁਖਾਰ ਦੇ ਲੱਛਣ ਜੋ ਪਤਾ ਲੱਗੀ ਜਾਂਦੇ। ਪਰ ਬੋਲਿਆ ਜਿਹੜਾ ਲੰਗੜਾ ਬੁਖਾਰ ਹੁੰਦਾ ਇਹਦਾ ਥੋੜਾ ਬਹੁਤ ਇਲਾਜ ਪੁਆ ਜੀ ਐਸੇ ਸੰਭਵ ਹੈ ਭਈ ਲੱਛਣ ਪਤਾ ਲੱਗ ਜਾਣ ਤਾਂ। ਕਹਿੰਦਾ ਭਾਈ ਗਲਗੋਟੂਏ ਦਾ ਜੀ ਐਸੇ ਕੋਈ ਇਲਾਜ ਪੁਆ ਨਹੀਂ ਆ, ਕਿਉਂਕਿ ਦਿੱਖ ਆਪਣਾ ਹੀ ਗਲ ਜਰਾ ਕਰ 2 ਮਿੰਟ ਕਠੋਈ ਆਓ ਤਾਂ ਹੀ ਪ੍ਰਾਣ ਨਿਕਲੀ ਚੱਲਦੇ।
0: ਠੀਕ ਲਾ ਦੇ ਠੀਕ ਲਾ ਦੇ
1: ਹਾਂ, ਕੁਤੀ ਗਰਾਹੇ ਲੱਗੀ ਆਓ ਕਿ ਪਾਣੀ ਪੀਂਦੀਏ ਫਿਰ ਗਏ, ਕਈ ਵਾਰ ਪਾਣੀ ਰੁਕੀ ਆਉਂਦਾ ਗਾਲਾਂ ਤਾਂ ਪਸੀਨਾ ਨਿਕਲੀ ਆਉਂਦੇ, ਚਾਹੇ ਕਿੱਡਾ ਸਿਆਲ ਹੋ।
0: ਬਿਲਕੁਲ ਕਈ ਵਾਰੀ ਰੋਟੀ ਖਾਂਦੇ ਖਾਂਦੇ ਗਰਾਹੇ ਲੱਗੀ ਆਏ ਤਾਂ ਹੀ ਬੁਰਾ ਹਾਲ ਹੁੰਦਾ ਹੀ ਆ।
1: ਹੋਰ ਸਹੀ ਹੈ ਭਈ ਗਾਲਾ ਬੰਦ ਹੋ ਜਾਂਦਾ ਵੀ ਆਇਆ, ਕਹਿੰਦੇ ਇਹ ਟੀਕੇ ਜੇ ਲੱਗਣਾ ਇਹ ਅਗਰ 4 ਮਹੀਨੇ ਦਾ ਕੋਈ ਪਸ਼ੂ ਆ ਤਿਸਤੇ ਲੈਣਾ, ਕਹਿੰਦੇ ਵੱਡੇ ਪਸ਼ੂਆਂ ਜੋ ਲੱਗਣਾ ਪਈ ਸੇ 4 ਮਹੀਨੇ ਤੇ ਛੋਟਾ ਪਸ਼ੂ ਹੋਣਾ ਤੀਜੋ ਟੀਕੇ ਜੇ ਸੇ ਨਹੀਂ ਲੱਗਣੇ ਵੀ ਹਨ।
0: ਠੀਕ ਆ
1: ਹਾਂ,
0: ਜੇ ਜਾਏ ਹਾਂ ਤੇ ਤਿੰਨਾਂ ਜੋ ਇਹ ਟੀਕੇ ਨਹੀਂ ਲੱਗਣੇ।
1: ਹਾਂ 4 ਮਹੀਨੇ ਤੇ ਥੱਲੇ ਜੇ ਹੋਣਾ ਕੋਈ, ਕਹਿੰਦੇ ਤੀਆਂ ਜੇ ਭੇਡ ਬੱਕਰੀਆਂ ਤਿੰਨਾਂ ਜੋ ਵੀ ਇਹ ਰੋਗ ਹੋ ਜਾਂਦਾ, ਕਹਿੰਦੇ ਵੱਡੇ ਜਾਨਵਰ ਜੇ ਤਿੰਨਾਂ ਜੋ ਤਾਂ ਇਹ ਰੋਗ ਜੇ ਬਰਸਾਤੀ ਹੋਣ ਦੀ ਸੰਭਾਵਨਾ ਜੇ ਇਸੇ ਜ਼ਿਆਦਾ ਰਹਿੰਦੀ ਵੀ,
0: ਕਿਉਂਕਿ ਦਿਖਾ ਬਰਸਾਤੀ ਜੇ ਐਸੇ ਨਮੀ ਜ਼ਿਆਦਾ ਹੁੰਦੀ ਹੈ, ਉਪਰਾਂ ਤੇ ਸੰਕਰਮਣ ਬੜੇ ਭਾਈ ਫੈਲਦਾ ਹੀ ਆ, ਇਸ ਵਜ੍ਹਾ ਤੇ ਜੇ ਐਸੇ 21 ਪਸ਼ੂ ਦੇ ਦੂਜੇ ਪਸ਼ੂ ਜੇ ਆਸਾਨੀ ਕੰਨੇ ਜੇ ਐਸੇ ਚਪੇਟੇ ਚ ਲੈ ਲੈਂਦਾ ਹੀ ਆ।
1: ਹਾਂ ਕਹਿੰਦੇ ਤੀਆਂ ਦਿਖ ਹੁਣ ਆਹ ਕਿਆ ਕਰਦੇ ਵੀ ਹਨ ਭਈ ਮਾਲਾ ਚਾਰਨਾ ਲਈ ਆਉਂਦੇ ਵੀ ਹਨ, ਕਈ ਵਾਰ ਜਾਣੇ ਛੁੱਟੀਆਂ ਹੋ ਜਾਣੀਆਂ ਤਾਂ ਭੇਡਾਂ ਬੱਕਰੀਆਂ ਲਈ ਆਉਂਦੇ ਵੀ ਹਨ ਚਾਹ ਦੇ ਚਾਰਨਾ, ਕਈ ਜਗ੍ਹਾ ਦੇਹੜੀਆਂ ਹਨ ਝੀੜਾਂ ਹਨ ਤਿੱਥੀ ਜੀ ਆਹ ਮੈਸੀ ਜੋ ਵੀ ਛੱਡੀਂਦੇ ਚੁਗਣਾ ਜਾਂ ਫਿਰ ਬਲਦਾਂ ਗਾਏ ਜੋ ਵੀ ਆਹ ਚੁਗਣਾ ਜੀ ਐਸੇ ਖੁੱਲ੍ਹੇ ਚ ਛੱਡੀਂਦੇ ਵੀ ਹਨ, ਤਾਂ ਅਗਰ ਆਹ ਮਾਲਾ ਪਸ਼ੂ ਖੁੱਲ੍ਹੇ ਚ ਛੱਡ ਦੇ ਤਾਂ ਜੋ ਪਤਾ ਹੋਣਾ ਚਾਹੀਦਾ ਭਈ ਕੁਸੀ ਜਾਨਵਰ ਜੋ ਅਗਰ ਇਹ ਰੋਗ ਲੱਗਦਾ ਤਾਂ ਭਾਈ ਤਿਸਨੇ ਜੀ ਆਪਣਾ ਪਸ਼ੂ ਮਿਲਣਾ ਨਹੀਂ ਆਹ।
0: ਕਹਿੰਦੇ ਇੰਨਾ ਵੀ ਨਾ ਮਾਲ ਪਸ਼ੂ ਕੋਈ ਵੀ ਆ ਬਿਮਾਰ ਆ ਸਮਾਰ ਆ ਤਾਂ ਤੁਸੀਂ ਜੋ ਜੀ ਐਸੇ ਆਜੋ ਬਾਕੀ ਪਸ਼ੂਆਂ ਤੇ ਅਲੱਗ ਜੈਸਾ ਬਣਨਾ ਚਾਹੀਦਾ।
1: ਹਾਂ ਕਹਿੰਦੇ ਤੀ ਦਾ ਖਾਣਾ ਪਾਣੀ ਜੇ ਐਸਾ ਵੀ ਅਲੱਗ ਹੀ ਰੱਖਣਾ ਚਾਹੀਦਾ, ਗੋਹਾ ਗੂੰਤਰ ਜੇ ਐਸਾ ਵੀ ਅਲੱਗ ਕੰਢੇ ਰੱਖਣਾ ਚਾਹੀਦਾ ਵੀ ਹੈ ਭਈ 21 ਦੇ ਦੂਜੇ ਪਸ਼ੂ ਜੋ ਜੇ ਐਸਾ ਸੰਕਰਮਣ ਉਹ ਹੈ ਨਹੀਂ। ਕਹਿੰਦੇ ਦਿਖਾ ਬਰਸਾਤੀ ਜਿਤਨਾ ਜੇ ਹੋ ਸਕੋ ਤਿਤਨਾ ਸਾਫ਼ ਸਫਾਈ ਦਾ ਜੇ ਐਸੇ ਆਹਾਂ ਧਿਆਨ ਰੱਖਣਾ ਵੀ ਆਇਆ, ਕਹਿੰਦੇ ਕਈ ਵਾਰ ਆਹਾਂ ਕਿਆ ਕਰਦੇ ਭਈ ਮਾਲ ਜੋ ਬਾਹਰ ਜੇ ਐਸੇ ਬੰਨੇ ਦੇ ਵੀ ਹਨ, ਗੋਡ ਅੰਦਰ ਜੇ ਐਸੇ ਸਿੰਨਾ ਰਹਿੰਦੇ ਵੀ ਹਨ ਆਮ ਤੌਰ ਪਰ ਭਈ ਬਰਸਾਤੀ, ਤਾਂ ਅਗਰ ਪੱਖੇ ਲਗਾਏ ਦੇ ਹੋਣ ਗੋਡਾ ਤਾਂ ਤੀਆਂ ਜੇ ਗੋਡ ਖਾਲੀ ਕੀਤਿਆ ਸੋਤਿਆ ਸਾਤਿਆ ਵੀ ਆਇਆ ਇਹ ਗੋਹਾ ਗੁੰਤਰ ਸਾਫ਼ ਕੀਤਾ, ਇਸ ਤੋਂ ਬਾਅਦ ਪੱਖਾ ਲਗਾਏ ਦੇ ਥੋੜੀ ਦੇਰ ਤਾਂ ਹੈ ਨਮੀ ਜੀ ਇਹ ਥੋੜੀ ਘਟੀ ਆਉਂਦੀ ਵੀ।
0: ਬਿਲਕੁਲ ਕਹਿੰਦੇ ਪਸ਼ੂਆਂ ਹੇਠ ਜੀ ਐਸੇ ਰੋਜ਼ ਜੇ ਐਸੇ ਨਵਾਂ ਪਛਾਣ ਪਾਉਣਾ ਇਹ ਨਹੀਂ ਆ ਭਈ ਪੁਰਾਣਾ ਹੈ ਜੇ ਤਿੰਨੇ ਗੁੰਤਰ ਵਾਲਾ ਇਹ ਆ ਜਾਂ ਤਿੰਨੇ ने गोहा कीतो सही पछाण बार बार पाई थी ये तिस्ते भी पशुओं जो संक्रमण लगने का खतरा जो ऐसा रहता ही है।
1: हाँ भाई पशु जी आ भाई अजकला बचाना जी ऐसे बड़े जरूरी है। तो मैं तीजो ए गलान आई दी थी भाई टीके लगने ना तिना बोले भाई केंद्र सरकार की योजना है भाई जो ऑर्डर आंदे भी आने फिर यह तीह साबन है जी ऐसे टीकाकरण कर दे पशुओं का कहीं इं भी भाई दिखे ही है ना भाई विभाग आए जे ऐसा टाइम टू टाइम अपना काम जी ऐसे करी आते भी हैं।
0: बिल्कुल ठीक ला दे दिखा पे तिना हूँ पिछे खुरपका मुँह पका दे टीके तिने लगाए दे हैं पशुओं के कहने हूँ जी ऐसे तिना ये टीके लवाए देने हैं।
1: आओ तो दे आप अगर कुछ चीज़ का जो पता नहीं लगो तो भाई अहे डिस्पेंसर गया जाए सकते पशु वाली गया तिथि जी ऐसे पता कर सकते भी हैं ना
0: जानकारी जी इसे पूरी लैनी है गुलाबो।
1: आओ कई कई आते जेड़े भाई हैं तिने डेरिया खोल दियां भी हैं बड़े पैमाने पर जी ऐसे काम कार करा दे भी हैं तो तिना वास्ते भी ये जानकारी जी इसे बड़ी जरूरी है ना।
0: बिल्कुल ठीक ला दे दिखा जानकारी उंगी ता ही है तिहा जी ऐसे फायदा रहेंगे तीन जो तू दस देने भी ये जान लेवा बीमारियां तो इन्हें तो बचाना जी ऐसे बड़ा जरूरी है अपने पशुओं जो।
1: आओ कने इं भी हूं दिख बरसात लगने भी तो कोई थनैला रोग हो जाना भी आया कोई बुखार आई जाना कोई अपच की समस्या जो इसे मान लो जो यानी बरसाती कई बीमारियां जो इसे लगदियां तब पशुओं का जो ऐसे हम जो खास करने ध्यान रखना चाहिए पे पशुओं का चूसता घा पानी जो ऐसे बराबर खा दा गोहा गूंत्र जो ऐसे पशु ठीक करा दा भी आता है जो आ पाई तीना दुध भी दाएं देना दे पे मैसी की भी बोबर निगरानी रखी हम जी तो कड़ोइए दी ना हूं मैस पर तेरी मैं ही दुध देने वाली
0: ठीक ला दी पर दूजी मेरी सुनार आदि यही भी ध्यान रखना पौना ही है।
1: हाँ भाई ध्यान दाएं रखना भी है ना कने जेड़ा भाई डॉक्टर आना ध्याड़ी पुछी रखना भाई कदड़ी आना तीस ध्याड़ी घरे भी रहना पौना
0: ठीक ला दे गुलाबो।